ਮੈਥੂ ਜੱਟ ਨੂੰ ਪਸੰਦ ਹੋਗੀ ਗਰਮੀ ਚ ਠੰਡ ਹੋਗੀ ਮੈਂ ਤੇਰਾ ਚੌਕਲੇਟ ਤੂੰ ਮੇਰੀ ਖੰਡ ਹੋਗੀ ਮੈਂ ਵੀ ਮਲੰਗ ਹੋਇਆ ਤੂੰ ਵੀ ਮਲੰਗ ਹੋਗੀ ਤਿਰਛੀ ਨਜ਼ਰ ਤੇਰੀ ਆਸ਼ਕਾਂ ਲਈ ਭੰਗ ਹੋਗੀ।